0: ਰਾਜ ਠਾਠ ਦਾ ਹੁਕਮ ਤਾਂ ਬਾਰੀ ਤਜਦਿਆ ਬੇਵ ਬਵਨ ਟਾਰੀ ਉਹ ਗਿਆ ਹਾਲ ਬੇਹਾਲ ਵਿਛੜ ਗਿਆ ਲਾਲ ਪੱਤੇ ਔਰਤਾ ਨਾਰੀ
1: ਅਰੇ
0: ਸਾਰਸ ਨੇ ਤਜਦੀ ਜੋਟ ਕਰਮਗਤ ਨਿਆਰੀ ਦੀਨ ਕੇ ਦਿਆਲ ਕੋਈ ਪਾਇਆ ਨ ਤਿਆਰਾ ਪਾਰ ਰਾਜੋਂ ਕੋ ਰੰਗ ਕਰੇ ਰੰਗ ਕੋ ਦੇ ਰਾਜਬਾਰ ਭੂ ਪੈਰੀ ਚੰਦੂ ਆ ਮਰਗਟ ਉੱਪਰ ਪਹਿਰੇਦਾਰ ਤਾਰਾ ਦੇ ਮਾਰਾ ਨੂੰ ਘਰ ਘਰ ਕੀ ਪਣਿਆਰ
1: ਅਰੇ
0: ਮਤ ਕਰ ਜੋਗ ਰਵਗੁਆਨ ਰੇ ਗਿਆ ਡਲਤੀ ਫਿਰਤੀ ਛਾਇਆ
1: ਛਾਇਆ
0: ਹਰਸਤਵਾਦੀ ਰਾਜਾ ਹਰੀ ਚੰਦ

0: ਚਲਿਆ ਬੇਵਹੁ ਨਟਾਰੀ ਹੋ ਗਿਆ ਹਾਲ ਬੇਹਾਲ ਵਿਛੜ ਗਿਆ ਲਾਲ ਪੱਤੀ ਵਰਤਾ ਨਾਰੀ ਸਾਰਸ ਨੇ ਤਜ ਦੀ ਜੋਟ ਕਰਮਗਤ ਨਿਆਰੀ ਦੀਨ ਕੇ ਦਿਆਲ ਕੋਈ ਪਾਇਆ ਅੰਤਿਆਰਾ ਭਾਰ ਰਾਜਾ ਕੋ ਰੰਗ ਕਰੇ ਰੰਗ ਕੋ ਦੇ ਰਾਜ ਭਾਰ ਭੂ ਫੈਰੀ ਚੰਦ ਵਾ ਮਰਗਟ ਉੱਪਰ ਪਹਿਰੇਦਾਰ
1: ਪਹਿਰੇਦਾਰ
0: ਤਾਰਾ ਦੇ ਮਾਰਾ ਨੀ ਹੋਈ ਗਰੇ ਗਰੇ ਕੀ ਪਣ ਯਾਰ ਮਤੇ ਕਰੇ ਜੋ ਗਰੇ ਵੇ ਗੁਆਨ ਰੇ ਗਿਆ ਡਲਤੀ ਫਿਰਤੀ ਛਾਇਆ
1: ਅਰੇ
0: ਸਤਵਾਦੀ ਰਾਜਾ ਹਰੀ ਚੰਦ।

0: ਜਾਣੀ ਮਨੋਦਰੀ ਕੁਣ ਕੋ ਸੁਣਿਆਈ ਗਿਆਨ।
1: ਅਰੇ
0: ਮੋ ਸਮਾਨ ਕੋ ਜੋਧਾ ਨਹੀਂ ਤੂੰ ਕਰ ਸ਼ੰਕਰ ਕੋ ਧਿਆਨ। ਰਾਮ ਚੰਦਰ ਜਗ ਜੋਧਾ ਜਾਣੇ ਜਾਣ ਸਕਲ ਮੇ ਲਾਨ ਜਲਦਪੁਰੀ ਮੇ।